0: ਹੈਪੀ ਫੈਮਿਲੀ ਡੇ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਮੁਬਾਰਕਾਂ। ਅੱਜ ਦਾ ਦਿਨ ਇਹ ਹਿਸਟਰੀ ਦੀਆਂ ਕਿਤਾਬਾਂ 'ਚ ਲਿਖਿਆ ਜਾਣ ਵਾਲਾ ਦਿਨ ਹੈ। ਇਹ ਤੁਹਾਡੇ ਕਰਕੇ ਹੋਇਆ, ਇਹ ਤਾਂ ਇਹਨਾਂ ਸਟੇਡੀਅਮ ਦੇ ਵਿੱਚ ਸਾਡਾ ਆਉਣਾ ਇੱਕ ਸੁਪਨਾ ਸੀ, ਇਹ ਸੁਪਨਾ ਤੁਸੀਂ ਪੂਰਾ ਕੀਤਾ। ਅਸੀਂ ਹੁਣ ਇੱਕ ਵਾਰੀ ਪੰਜਾਬੀ ਕੀ ਕਹਿੰਦੇ ਆ ਗਏ ਹਾਂ, ਹੁਣ ਸਾਡੀ ਆਉਣ ਵਾਲੀ ਜਨਰੇਸ਼ਨ ਜਾਂਦੀ ਤਾਂ ਨਹੀਂ ਇੱਥੋਂ ਫੈਮਿਲੀ ਤੋਂ। ਹੁਣ ਅਸੀਂ ਇੱਕ ਵਾਰੀ ਸੋਲਡ ਆਊਟ ਕੀਤਾ, ਆਉਣ ਵਾਲੀ ਜਨਰੇਸ਼ਨ ਇੱਥੇ ਰੈਜ਼ੀਡੈਂਸੀ ਕਰੂਗੀ, ਇੱਥੇ ਹਫ਼ਤੇ ਹਫ਼ਤੇ ਲਈ ਸੋਲਡ ਆਊਟ ਕਰੂਗੀ ਸਾਡੀ ਆਉਣ ਵਾਲੀ ਜਨਰੇਸ਼ਨ।
1: Honestly, this was such a proud moment to be Punjabi, to be South Asians. Long may it continue, like he said, getting more Punjabis to sell out Wembley Stadium. It was a moment in time.